ਸਾਚਾ ਸਭ ਗੁਰੂ ਸ਼ਾਮ ਬੜਿਆ ਨੇ ਜੁਗ ਤੇ ਜਾਦਵ ਵੀਰ ਨੇ ਇਹ ਮਨ ਪੱਥਰ ਹੱਥਾਂ ਤੇ ਪਾਣੀ ਕਰਿਆਨ ਕਰਿਆ ਛੇ ਨਿਰਭਿਣਾ ਨੀਰ ਪਾਈ ਲਾਗੂ ਕਰੀ ਭਮਟੇ ਨੇ ਨੇਚਣ ਪਾਲਿਓ ਦਾਸ ਇਹ ਰਾਮਦਾਸ ਵਚਨੇ ਮੁਰਦਾਸ ਮੋਇਲਾ ਮਾਰਾ ਗੁਰੂ ਨੇ ਬਤਾਇਓ